0: じゃーん。
1: あ、はい、おはようございます。
0: あず。
1: まみーとまけ、まやこくいれ、おたーち。
0: どうばたもんのばやい？
1: あず。ほんとにゆうさーち。
0: ゆうさーち。どう
1: どうばたやんじ。まだでさたじるしかごはんじたらけんでおりまんじゃおでな。
0: त्यही त नि हल्का हल्का फुल्का फुल्का आउने हो गाउने हो एकछिन रमाइलो गर्ने हो है ल पठाउनुहोस् त म तपाईँबाट गाउँछु